ਇਸਲਾਮ ਵਿੱਚੋਂ ਕਾਫ ਕਾਫਰ ਹੋਇਆ ਸੁਣ ਯਾਰ ਦੇ ਪਿੱਛੇ ਮੈਂ ਤਰੱਕੀ ਗਿਆ ਦੀਨ ਇਸਲਾਮ ਵਿੱਚੋਂ ਸ਼ਮਾ ਵੇਖ ਕੇ ਸ਼ਾਮ ਕਜ਼ਾ ਹੋਈ ਭੁੱਲ ਗਈ ਨਮਾਜ਼ ਅਧੀ।

ਮਨੁੱਖ ਜੋਗਿਰ ਕਾਈਨ ਇਲੂਹੀਓ ਚੀਰੇ ਫਲ ਚੁਬਨ ਮੇ ਚਾਰੀਨ ਅਲੇ ਉਤੇ ਮਨ ਪੁਸ਼ਾਈਨ ਤਹੀਏ ਕੁਰਬਾਨੀ ਕੇਰ ਪਿਓ।

ਦੀਆਂ ਹਰੀਆਂ ਸਾਂ ਜੇਰੋ ਓ ਵਜੀ ਖਾਵਜਾ ਯਤਮੇ ਓ ਜਿਤ ਦੋਸਤ ਜੋ ਤੇਰੋ ਮਨ ਪੁਛਨ ਬਿਓ ਭੇਰੋ ਹੀਅ ਕੁਰਬਾਨੀ ਕੇਰੋ ਥਿਓ ਓ ਪਾਗਲ ਕਜੀ ਤੋ ਦੀਆਂ ਓ ਹੀਆਂ ਸਾਰੂ ਹਥਨ ਮਨੀ ਖਾਵਜਾ ਯਤਮੇ ਅਗਿਓਂ ਅਜੀਬਨ ਚਵਲ ਕਹੀਏ ਕੁਰਬਾਨੀ ਕੇ ਰੁਥਿਓ ਓ ਭਲਾ ਓ ਮੀਆਂ।

ਕੀਤਾ ਉਹੀ ਨੂਰ ਵਿਚੋਂ ਰੱਬ ਨਾਲ ਕਰਮ ਅਰਸ਼ ਫਰਸ਼ ਨੂੰ ਮਜ਼ਹਰ ਨੂਰ ਕੀਤਾ ਨੂਰ ਨਬੀ ਦਾ ਨਾ ਆਪਣਾ ਕਦਾ ਸ਼ਮਸ ਕਦਾ ਮਲ

ਸਾਰੇ ਪੱਧਰ ਵਿੱਚ ਮੈਂ ਖੇਤੀ ਸੁਰਤਿਹਾਲ ਤੇ ਗਾਲ੍ਹਾਂ ਥੀਓ ਬਿਨੀ ਅਕਵਾਨ ਪਰਾ ਖੇਤੀ ਮੇ ਅਮੁਨ ਇਸਤਕਾਮ ਜਾਰੀ ਸਫਾਰਤੀ ਕੋਸ਼ਿਸ਼ਾਂ ਦੀ ਵਾਖਾਣਾ ਚਾਰ ਸਦਾ ਮੇ ਗਰੂ ਵਜ਼ੀਰ ਮੌਸਮ ਨਕਵੀ ਪਾਰਾਂ ਫੀਡਲ ਕਾਂਸਟੇਬਲ ਟ੍ਰੇਨਿੰਗ ਸੈਂਟਰ ਜੋ ਦੌਰੋ ਗਰੂ ਵਜ਼ੀਰ ਮੌਸਮ ਨਕਵੀ ਫੋਰਸ ਦੇ ਆਪਰੇਸ਼ਨਲ ਤਿਆਰੀ ਨੇ ਪੇਸ਼ੇਵਰ ਤਰਬੀਅਤ ਜੋ ਜਾਇਜ਼ੋ ਵਰਤੋ ਪਿਓ ਜਦੀ ਤਰਬੀਅਤ ਦੇ ਮਿਆਰ ਦੀ ਵਾਖਾਣ ਕਈ ਮੌਸਮ ਨਕਵੀ ਚੌਥਪਟੀ ਮਹਿਮਾਨ ਖਿਆਲ ਵੀ ਮਿਆਰ ਦੀ ਸਿਕਿਉਰਿਟੀ ਫਰਾਮ ਕਈ ਵੇਂਦੀ ਸਪੈਸ਼ਲ ਪ੍ਰੋਟੈਕਸ਼ਨ ਵਿੰਗ ਦੀ ਟ੍ਰੇਨਿੰਗ ਤੇ ਖਾਸ ਧਿਆਨ ਦੇਣਾ ਪਿਆ ਵਣੇ।

ਸੰਗਵਾਣੀ ਬਰਸਾਂ ਬਾਲੀ ਉਰਲੀ ਬਗੇ ਫੋਤ ਗੋਟ ਸੁਭਾ ਸਾਧਕ ਖੋਸੋ ਮੇ ਸਤਨ ਵਰਿਆਂ ਦੀ ਬਿਸਮਾ ਲਾਸ਼ਾਰੀ ਉਰਲੀ ਬਗੇ ਫੋਤ ਥੀ ਵਈ ਗੋਠਾਣ ਪਾਰਾਂ ਡਾਕਟਰ ਜੋ ਟੀਮੂ ਮੋਕਲਣ ਜੋ ਮੁਤਾਲਬੋ।